0: ਨਿਆਂਪੂਰਨ ਖੇਡਣ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਕਰਨਾ, ਵਿਰੋਧੀਆਂ ਨਾਲ ਆਦਰਪੂਰਨ ਵਿਹਾਰ ਕਰਨਾ, ਧੋਖਾਧੜੀ ਤੋਂ ਬਚਣਾ ਅਤੇ ਜਿੱਤ ਹਾਰ ਨੂੰ ਖੁਸ਼ੀ ਨਾਲ ਕਬੂਲਣਾ, ਟੀਮ ਦੀ ਭਾਵਨਾ ਦਾ ਆਦਰ ਕਰਨਾ ਹੈ। ਇਹ ਭਾਵਨਾ ਖੇਡਾਂ ਤੱਕ ਹੀ ਸੀਮਿਤ ਨਹੀਂ ਬਲਕਿ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਹੁੰਦੀ ਹੈ। ਇਸ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ, ਇਮਾਨਦਾਰੀ ਅਤੇ ਸਮਾਜਿਕ ਏਕਤਾ ਵੱਧਦੀ ਹੈ। ਅੱਜ ਦੇ ਸਮੇਂ ਵਿੱਚ ਖੇਡਾਂ ਵਿੱਚ ਜਿੱਤ ਲਈ ਹਰ ਤਰ੍ਹਾਂ ਦੀਆਂ ਗਲਤ ਤਕਨੀਕਾਂ ਵਰਤੀਆਂ ਜਾ ਰਹੀਆਂ ਨੇ, ਜਿਵੇਂ ਡੋਪਿੰਗ, ਧੋਖਾਧੜੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੀਆਂ ਹਰਕਤਾਂ ਨੂੰ ਘਟਾਉਣ ਲਈ ਇਸ ਦਿਨ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਇਸ ਦੇ ਲਈ ਸਕੂਲਾਂ, ਕਾਲਜਾਂ, ਖੇਡ ਸੰਸਥਾਵਾਂ ਵੱਲੋਂ ਇਹ ਦਿਨ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੈ ਤਾਂ ਜੋ ਸ਼ੁਰੂਆਤ ਤੋਂ ਹੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਅਤੇ ਖੇਡ ਦੀ ਸਹੀ ਭਾਵਨਾ ਪੈਦਾ ਕੀਤੀ ਜਾ ਸਕੇ। ਅਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ ਲੜੀ ਹੇਠ ਵਿਜੇ ਗੁਰਦਾਸਪੁਰੀ ਤੋਂ ਉਹਨਾਂ ਦੀਆਂ ਕਾਵਿ ਰਚਨਾਵਾਂ।
1: ਗਜ਼ਲ ਪੇਸ਼ ਕਰ ਰਹੇ ਹਾਂ। ਗਜ਼ਲ ਦਾ ਮਤਲਬ ਹੈ

ਤੁਸੀਂ ਸੁਣ ਰਹੇ ਸੀ ਕਵਿਤਾ ਪਾਠ ਲੜੀ ਹੇਠ ਵਿਜੇ ਗੁਰਦਾਸਪੁਰੀ ਤੋਂ ਉਹਨਾਂ ਦੀਆਂ ਕਾਵਿ ਰਚਨਾਵਾਂ ਤੇ ਆਓ ਹੁਣ ਸੁਣਦੇ ਹਾਂ ਇਹ ਗੀਤ ਆਵਾਜ਼ ਹੈ ਹਰਜੀਤ ਹਰਮਨ ਦੀ।

ਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ 'ਤੇ ਪੱਖੀ ਦੀ ਝੱਲ ਮਾਰਾਂ। ਹਰਜੀਤ ਹਰਮਨ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ, ਅਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।